ਅੱਜ ਐਤਵਾਰ 23 ਅਗਸਤ 2026 ਸੱਜਰੀ ਸਵੇਰ ਅਤੇ ਪੇਸ਼ ਹੈ ਆਪ ਦਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 ਐਫ ਐਮ ਦੀ ਫ੍ਰੀਕੁਐਂਸੀ ਤੋਂ ਪੇਸ਼ ਕਰਦੇ ਹਨ ਸ਼ਾਮ ਕੁਮਾਰ ਮੇਲਾ ਗੀਤਾਂ ਦਾ ਜਿੱਥੇ ਹਰ ਗੀਤ ਸੁਣਾਵੇ ਆਪਣੀ ਇੱਕ ਕਹਾਣੀ ਗੀਤਾਂ ਦਾ ਸੁਮੇਲ 2 ਘੰਟੇ ਪ੍ਰੋਗਰਾਮ ਚੱਲੇਗਾ ਸੁਣਨ ਵਾਸਤੇ ਸਿਡਨੀ ਵੈਸਟ ਵਿੱਚ ਫ੍ਰੀ ਔਨ ਏਅਰ ਰੇਡੀਓ 'ਤੇ ਐਫ ਐਮ ਬੈਂਡ 'ਤੇ 99.9 ਦੀ ਫ੍ਰੀਕੁਐਂਸੀ 'ਤੇ ਟਿਊਨ ਕਰਕੇ ਸੁਣ ਸਕਦੇ ਹੋ

ਸੋ ਤੁਹਾਡਾ ਆਪਣਾ ਪ੍ਰੋਗਰਾਮ, ਕਮਿਊਨਿਟੀ ਦਾ ਪ੍ਰੋਗਰਾਮ ਸੁਣਨ ਵਾਸਤੇ ਤੁਸੀਂ ਦੁਨੀਆ 'ਚ ਕਿਸੇ ਕੋਨੇ 'ਚ ਬੈਠੇ ਤਾਂ www.sw.r999.com.au 'ਤੇ ਸੁਣ ਸਕਦੇ, ਜਾਂ ਤੁਸੀਂ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਉਹਦੇ 'ਚ ਵੀ ਸੁਣ ਸਕਦੇ ਹੋ। ਅੱਜ ਬਹੁਤ ਵਧੀਆ ਦਿਨ ਜੀ, ਸਰਦੀਆਂ ਦੇ ਅੰਤ ਆ ਰਿਹਾ ਜੀ, ਆਹ ਹਫ਼ਤਾ, ਇਹ ਤੋਂ ਅਗਲੇ ਹਫ਼ਤੇ ਉਮੀਦ ਹੈ ਕਿ ਗਰਮੈਸ਼ 'ਚ ਪਹੁੰਚ ਜਾਂਗੇ। ਮੌਸਮ ਕੱਲ੍ਹ ਵੀ ਥੋੜ੍ਹਾ ਜਿਹਾ ਗਰਮ ਸੀ, ਅੱਜ ਟੈਂਪਰੇਚਰ 20 ਰਹੇਗਾ ਅਤੇ ਘੱਟ ਤੋਂ ਘੱਟ 10 ਸੀ, ਕੱਲ੍ਹ ਨੂੰ 9 ਤੋਂ ਲੈ ਕੇ 23 ਤੱਕ, ਅਤੇ ਮੰਗਲ ਬੁੱਧਵਾਰ ਨੂੰ 12 ਤੋਂ 20 ਆ, ਪਰ ਥੋੜ੍ਹੀ ਜਿਹੀ ਮੀਂਹ ਦੀ ਸੰਭਾਵਨਾ ਹੈਗੇ। ਵੀਰਵਾਰ, ਸ਼ੁੱਕਰਵਾਰ, ਸ਼ਨਿਚਰਵਾਰ ਟੈਂਪਰੇਚਰ ਤਕਰੀਬਨ 20 ਤੱਕ ਰਹੇਗਾ ਸਿਡਨੀ ਵੈਸਟ ਵਿੱਚ, ਘੱਟ ਤੋਂ ਘੱਟ 10। ਸੋ ਹੁਣ ਆਪਾਂ ਸਰਦੀਆਂ ਨੂੰ ਅਲਵਿਦਾ ਕਹਿਣ ਵਾਲੇ ਹਾਂ ਅਤੇ ਗਰਮੀਆਂ ਦੇ ਵਿੱਚ ਪ੍ਰਵੇਸ਼ ਕਰਾਂਗੇ। ਬਹੁਤ ਵਧੀਆ ਮੌਸਮ, ਜਿੱਥੇ ਇੱਥੇ ਬੈਠ ਕੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਕਿੱਦਾਂ ਦਾ ਲੱਗਦਾ, ਕੋਈ ਚੀਜ਼ ਚੰਗੀ ਮਾੜੀ ਲੱਗਦੀ ਜ਼ਰੂਰ ਦੱਸ ਦਿਆ ਕਰੋ। ਪ੍ਰੋਗਰਾਮ ਦੌਰਾਨ ਫੋਨ ਕਰ ਸਕਦੇ ਹੋ 02-9676-3999। ਚਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਉਸ ਪਰਮਾਤਮਾ ਦੇ ਨਾਂ ਦੇ ਨਾਲ, ਉਸ ਤੋਂ ਬਾਅਦ 'ਚ ਗੀਤ ਸੰਗੀਤ ਦਾ ਸਫ਼ਰ 2 ਘੰਟੇ ਚੱਲੇਗਾ। ਸਾਥ ਜ਼ਰੂਰ ਦੇਣਾ, 10 ਵਜੇ ਤੱਕ ਤੁਹਾਡੇ ਸਾਥ ਦੀ ਜ਼ਰੂਰਤ ਆ।

0: The difference is the music.
1: Swan 99.9.
2: ਸਮਾਂ ਇਸ ਵੇਲੇ 8:18 ਹੋ ਗਏ ਨੇ। ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਲ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਚਲੋ ਅਗਲੇ ਸੈਗਮੈਂਟ 'ਚ ਅੱਜ ਕੁਛ ਗਾਣੇ ਸੁਣਦੇ ਹਾਂ। ਪਦਮ ਸ਼੍ਰੀ ਹੰਸ ਰਾਜ ਹੰਸ ਦੀ ਆਵਾਜ਼ 'ਚ ਕੁਛ ਉਹਦੇ ਗਾਏ ਹੋਏ ਗੀਤ। ਤੁਹਾਡੀ ਪਸੰਦ ਦਾ ਕੋਈ ਕਲਾਕਾਰ ਹੋਵੇ ਤਾਂ ਜ਼ਰੂਰ ਦੱਸਣਾ, ਉਹਦੇ ਵੀ ਗਾਣੇ ਇਕੱਠੇ ਕਰਕੇ ਸੁਣਾਵਾਂਗੇ। ਤਾਂ ਚਲੋ ਅੱਜ ਕੁਛ ਗਾਣੇ ਸੁਣਦੇ ਹਾਂ ਹੰਸ ਰਾਜ ਹੰਸ।

ਹਾਂਜੀ, ਅੱਜ ਦਾ ਮੇਲਾ ਕੋਈ ਖਾਸ ਹੀ ਮੇਲਾ ਹੈ ਕਿ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਉਸ ਆਵਾਜ਼ ਦੀ ਜਿਸ ਦੀ ਮਿੱਟੀ ਵਿੱਚ ਪੰਜਾਬ ਦੀ ਖੁਸ਼ਬੂ ਆ, ਪਿੰਡਾਂ ਦੀਆਂ ਗਲੀਆਂ ਦੀ ਸਾਦਗੀ ਆ, ਅਤੇ ਮਹਿਫਲ ਵਿੱਚ ਬੈਠੇ ਸਰੋਤਿਆਂ ਨੂੰ ਆਪਣੇ ਨਾਲ ਗਾਉਣ ਲਈ ਮਜਬੂਰ ਵੀ ਕਰ ਦਿੰਦਾ, ਅਤੇ ਉਹ ਆਵਾਜ਼ ਹੈ ਹੰਸਰਾਜ ਹੰਸ, ਜਿਸ ਨੂੰ ਸੁਣ ਕੇ ਕਦੀ ਇਸ਼ਕ ਯਾਦ ਆਉਂਦਾ ਹੈ, ਕਦੇ ਮੁਰਸ਼ਦ ਅਤੇ ਕਦੇ ਪੰਜਾਬ, ਅਤੇ ਆਪਣੇ ਕਦੇ ਆਪਣਾ ਕੋਈ ਵਿਛੜਿਆ ਹੋਇਆ ਬੰਦਾ ਵੀ ਉਹਦੀਆਂ ਗੱਲਾਂ ਨੂੰ ਸੁਣ ਕੇ, ਉਹਦੇ ਗਾਣਿਆਂ ਨੂੰ ਸੁਣ ਕੇ ਯਾਦ ਆਉਂਦਾ ਹੈ। ਸੋ ਉਹ ਬੁਲੰਦ ਆਵਾਜ਼, ਸੂਫੀ ਗਾਇਕੀ ਅਤੇ ਅਨਮੋਲ ਨਾਮ ਪਦਮ ਸ਼੍ਰੀ ਹੰਸਰਾਜ ਹੰਸ ਜੀ।

0: made a delicious.
1: ਹੰਸ ਰਾਜ ਹੰਸ ਬਹੁਤ ਸਾਰੇ ਗਾਣੇ ਜਿਨ੍ਹਾਂ ਨੇ ਗਾਏ ਸੂਫੀਆਨਾ ਕਲਾਮ ਹਰ ਤਰ੍ਹਾਂ ਦੇ ਗੀਤ ਧਾਰਮਿਕ ਗੀਤ ਵੀ ਗਾਏ ਸ਼ਿਵ ਵੀ ਗਾਇਆ ਛੋਟੇ ਜਿਹੇ ਪਿੰਡ 'ਚ ਉੱਠ ਕੇ ਪਦਮ ਸ਼੍ਰੀ ਅਵਾਰਡ ਵੀ ਗਿਆ ਉਹ ਹੈ ਇੱਕ ਨਾਮ ਹੰਸ ਰਾਜ ਹੰਸ

0: ਦਿਨ ਐਤਵਾਰ ਅਤੇ ਸੱਜਰੀ ਸਵੇਰ ਹੈ। ਪੇਸ਼ ਹੈ ਹਫ਼ਤਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ, ਮੇਲਾ ਗੀਤਾਂ ਦਾ ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ ਸਵਾਰ 99.9 FM ਤੋਂ 8 ਵਜੇ ਤੋਂ ਲੈ ਕੇ 10 ਵਜੇ ਤੱਕ ਪੇਸ਼ ਕੀਤਾ ਜਾਂਦਾ ਅਤੇ ਪੇਸ਼ ਕਰਦੇ ਹਨ ਸ਼ਾਮ ਕੁਮਾਰ। ਹਫ਼ਤਾਵਾਰੀ ਪ੍ਰੋਗਰਾਮ ਸੁਣਨ ਵਾਸਤੇ ਸਿਡਨੀ ਵੈਸਟ ਵਿੱਚ ਤੁਸੀਂ ਫ੍ਰੀ ਔਨ ਏਅਰ ਰੇਡੀਓ 'ਤੇ ਟਿਊਨ ਕਰਕੇ FM ਬੈਂਡ 'ਤੇ 99.9 ਦੀ ਫ੍ਰੀਕੁਐਂਸੀ 'ਤੇ ਸੁਣ ਸਕਦੇ ਹੋ। ਸਿਡਨੀ ਸਮਾਂ ਆ 8 ਵਜੇ ਤੋਂ ਲੈ ਕੇ 10 ਵਜੇ ਤੱਕ। ਦੁਨੀਆਂ ਦੇ ਕਿਸੇ ਹੋਰ ਕੋਨੇ 'ਚ ਬੈਠ ਕੇ ਸੁਣਨਾ ਹੋਵੇ ਤਾਂ www.swr999.com.au 'ਤੇ ਸੁਣ ਸਕਦੇ ਹੋ। ਤੁਹਾਡਾ ਆਪਣਾ ਪ੍ਰੋਗਰਾਮ, ਕਮਿਊਨਿਟੀ ਦਾ ਪ੍ਰੋਗਰਾਮ, ਕੋਈ ਵੀ ਗੱਲਬਾਤ ਕਮਿਊਨਿਟੀ ਵਾਸਤੇ ਸਾਂਝੀ ਕਰਨੀ ਹੋਵੇ ਤਾਂ ਜ਼ਰੂਰ ਤੁਸੀਂ ਪ੍ਰੋਗਰਾਮ ਦੌਰਾਨ ਫੋਨ ਕਰਕੇ ਦੱਸ ਸਕਦੇ ਹੋ 02-9676-3999 ਜਾਂ ਤੁਸੀਂ ਈਮੇਲ ਕਰ ਸਕਦੇ ਹੋ sham.kumar@swr999.com.au 'ਤੇ। ਅੱਜ ਬਹੁਤ ਵਧੀਆ ਮੌਸਮ ਨਾਲ ਦਿਨ ਚੜ੍ਹਿਆ ਜੀ, ਦਿਨ ਸਾਫ਼ ਰਹਿਣਾ, ਟੈਂਪਰੇਚਰ ਤਕਰੀਬਨ 20 ਰਹੂਗਾ। ਕੱਲ੍ਹ ਨੂੰ ਪੂਰੀ ਧੁੱਪ 9 ਤੋਂ ਲੈ ਕੇ 23 ਤੱਕ, ਮੰਗਲਵਾਰ ਅਤੇ ਬੁੱਧਵਾਰ ਨੂੰ ਥੋੜ੍ਹੀ ਜਿਹੀ ਮੀਂਹ ਪੈਣ ਦੀ ਸੰਭਾਵਨਾ ਆ, ਕਿਣਮਿਣ ਹੋਏਗੀ, ਟੈਂਪਰੇਚਰ ਫਿਰ ਓਨਾ ਹੀ ਰਹੇਗਾ 12 ਤੋਂ ਲੈ ਕੇ 20 ਤੱਕ। ਵੀਰਵਾਰ ਤੋਂ ਲੈ ਕੇ ਆਉਂਦੇ ਐਤਵਾਰ ਤੱਕ ਟੈਂਪਰੇਚਰ ਤਕਰੀਬਨ ਇੰਨਾ ਕੀ ਰਹਿਣਾ, 20-21 ਦੇ ਲਾਗੇ ਛਾਗੇ ਅਤੇ ਘੱਟ ਤੋਂ ਘੱਟ 9-10 ਦੇ ਲਾਗੇ। ਸੋ ਬਹੁਤ ਵਧੀਆ ਮੌਸਮ ਦੇ ਵਿੱਚੋਂ ਦੀ ਗੁਜ਼ਰ ਰਹੇ ਆਪਾਂ। ਸੁਣਦੇ ਹਾਂ ਦੋ ਗੱਲਾਂ, ਦਿਲ ਨੂੰ ਛੂਹਣ ਵਾਲੀਆਂ ਦੋ ਗੱਲਾਂ, ਉਹ ਤੋਂ ਬਾਅਦ 'ਚ ਗੀਤ ਸੰਗੀਤ ਲੈ ਕੇ ਹਾਜ਼ਰ ਹੁੰਦੇ।
1: ਮੂਰਖ ਨੂੰ ਅਸਵਾਰੀ ਹਾਥੀ ਘੋੜਿਆਂ, ਪੰਡਤ ਪੈਰ ਪਿਆਦੇ ਪਾਟੇ ਜੋੜਿਆਂ, ਕਰਦੇ ਸੁਗੜ ਮਜ਼ੂਰੀ ਮੂਰਖ ਦੇ ਜਾਏ ਘਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਇਕਨਾ ਦੇ ਧਨ ਪੱਲੇ ਸ਼ਾਹ ਸਦਾਏ ਦੇ, ਪਹਿਰਨ ਮਲਮਲ ਖਾਸਾ ਮੁਸ਼ਕ ਹੰਢਾਏ ਦੇ, ਇਕਨਾ ਭੀਖ ਨਾ ਪੈਂਦੀ ਫਿਰਦੇ ਦਰ ਬਦਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਚੋਰ ਜੋ ਕਰਦੇ ਚੋਰੀ ਲਿਆਵਣ ਲੁੱਟ ਕਰ, ਖਾਂਦੇ ਦੁੱਧ ਮਲਾਈਆਂ ਮਲੀਦੇ ਕੁੱਟ ਕਰ, ਜੋ ਰਹਿੰਦੇ ਤੇਰੀ ਆਸ ਸੋ ਜਾਂਦੇ ਭੁੱਖੇ ਮਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਇਕਨਾ ਨੂੰ ਘਿਓ ਖੰਡ ਨਾ ਮੈਦਾ ਭਾਵਈ, ਬਹੁਤੀ ਬਹੁਤੀ ਮਾਇਆ ਚੱਲੀ ਆਵਈ, ਇਕਨਾ ਨਹੀਂ ਸਾਗ ਅਲੂਣਾ ਪੇਟ ਭਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਇਕਨਾ ਦੇ ਘਰ ਪੁੱਤ ਪੁੱਤਾਂ ਘਰ ਪੋਤਰੇ, ਇਕਨਾ ਦੇ ਘਰ ਧੀਆਂ ਧੀਆਂ ਘਰ ਦੋਤਰੇ, ਇਕਨਾ ਦੇ ਘਰ ਇੱਕ ਹੀ ਜੰਮ ਕੇ ਜਾਏ ਮਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਦਰਦਵੰਦ ਦਰਵੇਸ਼ ਮੁੱਖੋਂ ਨਹੀਂ ਬੋਲਦੇ, ਹਿੱਕ ਆਵੇ ਪਾ ਅਨਾਜ ਤਾਂ ਰੋਜ਼ਾ ਖੋਲਦੇ, ਚੋਰ ਉਚੱਕੇ ਖਾਨ ਮਲੀਦਾ ਤਰ ਬਤਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਉਤਪਤ ਸਭੇ ਪੈਦਾਇਸ ਇੱਕ ਸੇ ਰੱਬ ਦੀ, ਇੱਕ ਸਾਹਿਬ ਦੂਏ ਰਚੀ ਰੂਹ ਸਭ ਦੀ, ਇੱਕ ਨਾ ਰਾਜ ਸਰੀਅਤ ਇੱਕ ਨਾ ਰਾਮ ਹਰ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ।
0: ਸੋ ਬਹੁਤ ਵਧੀਆ ਕਲਾਮ, ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ, ਜੋ ਉਹਨੇ ਕਰਨਾ ਜੋ ਉਹਨੂੰ ਪਾਉਂਦਾ ਉੱਦਾਂ ਹੀ ਕਰਨਾ, ਪਰ ਸਾਡੇ ਮਨਾਂ ਦੇ ਵਿੱਚ ਸਵਾਲ ਰਹਿੰਦੇ ਇੰਜ ਨਹੀਂ ਇੰਜ ਕਰ। ਚਲੋ ਸਤਿੰਦਰ ਸਰਤਾਜ ਨੂੰ ਸੁਣਦੇ ਹਾਂ, ਬਹੁਤ ਵਧੀਆ ਕਲਾਮ, ਬਹੁਤ ਵਧੀਆ ਬੋਲ, ਬਹੁਤ ਵਧੀਆ ਕਲਾਮ ਲਿਖਿਆ ਹੋਇਆ, ਅੱਖਰਾਂ 'ਚ ਪਰੋਇਆ ਹੋਇਆ ਅਤੇ ਉਹਨੂੰ ਮੁੜ ਕੇ ਗਾਇਆ ਹੋਇਆ, ਸੁਣਦੇ ਹਾਂ।

0: 1.9 Sydney's West.
1: ਇਹ ਸੀ ਸਤਿੰਦਰ ਸਰਤਾਜ ਦੀ ਕਲਮ ਅਤੇ ਆਵਾਜ਼। ਅੱਗੇ ਇੱਕ ਕਾਫੀ ਪੁਰਾਣੀ ਫਿਲਮ ਦੇ ਗਾਣੇ ਦੀ ਤਰਜ਼ ਸੁਣਦੇ ਹਾਂ, ਦੇਖਦੇ ਹਾਂ ਕਿ ਤਾਰਾਂ ਕਿੱਦਾਂ ਬੋਲਦੀਆਂ, ਕਿੱਦਾਂ ਗਾਉਂਦੀਆਂ। ਬਹੁਤ ਹੀ ਪਿਆਰਾ ਗੀਤ ਰੇਡੀਓ 'ਤੇ 40-50 ਸਾਲ ਪਹਿਲਾਂ ਜੇ ਸੁਣਦੇ ਹੋਵੋਗੇ, ਰੇਡੀਓ 'ਤੇ ਬਹੁਤ ਸੁਣਿਆ ਹੋਣਾ, ਅਤੇ ਚਲੋ ਅੱਜ ਫਿਰ ਉਹਨੂੰ ਸੁਣਾਉਂਦੇ ਹਾਂ।

0: Fois 99.9.
1: ਸੋ ਇਹ ਸੀ ਗਾਣਾ ਬਹਾਰੋ ਫੁੱਲ ਬਰਸਾਓ ਮੇਰਾ ਮਹਿਬੂਬ ਆਇਆ ਹੈ। ਫਿਲਮ ਸੀ ਸੂਰਜ, ਮੁਹੰਮਦ ਰਫੀ ਦੀ ਬਿਹਤਰੀਨ ਆਵਾਜ਼। ਸੂਰਜ ਫਿਲਮ ਜਿਹੜੀ ਕਾਫੀ ਪੁਰਾਣੀ ਆ, ਇਹਦੇ ਵਿੱਚ ਬਜੰਤੀ ਮਾਲਾ ਅਤੇ ਰਜਿੰਦਰ ਕੁਮਾਰ ਨੇ ਕੰਮ ਕੀਤਾ ਸੀ, ਨਾਲ ਜੌਨੀ ਵਾਕਰ, ਮੁਮਤਾਜ਼ ਅਤੇ ਅਜੀਤ ਇਹ ਨਾਲ ਕਲਾਕਾਰ ਸੀ। ਸੋ ਫਿਲਮ ਦੇ ਵਿੱਚ ਗੀਤ ਵੀ ਬਹੁਤ ਸੋਹਣੇ, ਗੀਤ ਦੇ ਬੋਲ ਵੀ ਬਹੁਤ ਸੋਹਣੇ। ਫਿਲਮ ਵਿੱਚ ਰਜਿੰਦਰ ਕੁਮਾਰ ਦਾ ਕੰਮ ਵੀ ਬਹੁਤ ਸੋਹਣਾ, ਟ੍ਰੈਜਡੀ ਕਿੰਗ ਰਜਿੰਦਰ ਕੁਮਾਰ ਜਿਹਦਾ ਕੋਈ ਜਵਾਬ ਨਹੀਂ, ਉਹਦੇ ਮੁਕਾਬਲੇ 'ਚ ਕੋਈ ਹੋਰ ਕਲਾਕਾਰ ਉਹਦੇ ਵਰਗਾ ਕੰਮ ਨਹੀਂ ਕਰ ਸਕਦਾ ਸੀ। ਸੋ 1966 ਦੀ ਬਣੀ ਹੋਈ ਫਿਲਮ ਦਾ ਇਹ ਗੀਤ ਸੁਣਦੇ ਹਾਂ, ਬਹਾਰੋ ਫੁੱਲ ਬਰਸਾਓ ਮੇਰਾ ਮਹਿਬੂਬ ਆਇਆ ਹੈ। ਰਜਿੰਦਰ ਕੁਮਾਰ ਕਹਿੰਦਾ ਕਿ ਜਦੋਂ ਕਿਸੇ ਵੀ ਮਹਿਫਿਲ 'ਚ ਉਹਦੀ ਐਂਟਰੀ ਹੁੰਦੀ ਸੀ ਤਾਂ ਇਹ ਗਾਣਾ ਜ਼ਰੂਰ ਲਗਾਇਆ ਹੁੰਦਾ ਸੀ, ਇਹ ਗਾਣਾ ਉਹਦੇ ਨਾਲ ਜੁੜ ਗਿਆ ਸੀ। ਅਤੇ ਉਹ ਗੀਤ ਸੁਣਦੇ ਹਾਂ।

0: ਸਵਾ 99.9.
1: ਸੋ ਗਾਣੇ ਦੇ ਬੋਲ, ਗਾਣੇ ਦੇ ਵਿੱਚ ਆਵਾਜ਼ ਬਹੁਤ ਹੀ ਵਧੀਆ ਕਿਸੇ ਸੀਨ ਨੂੰ ਰਿਪ੍ਰਜੈਂਟ ਕਰ ਗਈ। ਉੱਦਾਂ ਦਾ ਮਾਹੌਲ ਕਿੰਨਾ ਵਧੀਆ ਹੋਏਗਾ ਜਦੋਂ ਇਹ ਮਿੱਠੇ ਮਿੱਠੇ ਬੋਲ ਬੋਲੇ ਜਾਂਦੇ ਆ। ਸੋ ਇਹ ਫਿਲਮ ਨੂੰ ਫਿਲਮ ਫੇਅਰ ਅਵਾਰਡ 'ਚ ਜਿਹੜਾ ਅਵਾਰਡ ਮਿਲਿਆ ਸੀ, ਬੈਸਟ ਮਿਊਜ਼ਿਕ ਡਾਇਰੈਕਟਰ ਦਾ ਅਵਾਰਡ ਮਿਲਿਆ ਸੀ ਸ਼ੰਕਰ ਜੈਕਿਸ਼ਨ ਨੂੰ, ਅਤੇ ਬੈਸਟ ਲਿਰਿਸਟ ਹਸਰਤ ਜੈਪੁਰੀ ਜਿਸ ਨੇ ਇਹ ਗਾਣੇ ਸਾਰੇ ਲਿਖੇ ਸੀ, ਅਤੇ ਬੈਸਟ ਪਲੇਬੈਕ ਸਿੰਗਰ ਸੀ ਮੁਹੰਮਦ ਰਫੀ। ਇਹਨਾਂ ਨੂੰ ਇਸ ਫਿਲਮ ਦੇ ਜ਼ਰੀਏ ਫਿਲਮ ਫੇਅਰ ਅਵਾਰਡ ਮਿਲੇ ਸੀ। ਚਲੋ ਅੱਗੇ ਰਾਜਵੀਰ ਜਵੰਦਾ ਦੇਖਦੇ ਹਾਂ ਇਸ ਮਾਹੌਲ ਨੂੰ ਕੀ ਕਹਿੰਦਾ।

0: ਲਓ ਜੀ ਮਾਨਕੋ ਤੁਹਾਡੀ ਸਵੇਰ ਦੀ ਪਹਿਲੀ ਚਾਹ।
1: ਕਿਹਦੀ ਕੀ ਲੋੜ ਸੀ ਮੈਨੂੰ ਦੱਸ ਦੇ, ਮੈਂ ਮਾਰ ਆਉਂਦੀ।
0: ਸਾਡਾ ਕੁਛ ਵੰਡਿਆ, ਸਾਰੀ ਉਮਰ ਤੁਸੀਂ ਪੜਾਈ ਮੈਨੂੰ, ਹੁਣ ਚਾਹ ਮੈਂ ਪੜਾਉਂਗਾ ਤੁਹਾਨੂੰ, ਖੁਸ਼ ਵੀ ਤਾਂ ਰੱਖਣਾ।

0: 99.9।
1: सो खुश रहा कर, खुश रखिया कर। ये जिहड़े रसन रसौण च की रखिया, ये सी राजवीर जवंदा दी आवाज़। शीशे दी अग, कहानी सुनते हैं। एक देखते हैं कलाकार इस कहानी दे विच की कहना चाहता है।
2: अमृता प्रीतम की कहानी शीशे की अग। वह तो उसकी उम्र रल के नहीं सन तुर रही, उम्र लगातार तो पूरे हिसाब नाल पैर रख रख के तुर रही सी, पर वह आप जिमें बिल्कुल बेहसाबी हो गई सी। कदे उन्हूं जापदा वह कई वरिया तो एक थावें खलोती हुई सी, तो उम्र नालों बहुत पिछा रह गई सी। तो उन्हूं जापदा कि उम्र एक एक दिन करके बहुत हौली तुर रही सी, तो वह आप उस तो कितने अगे पहुँच गई सी। पता नहीं वह गांह सी कि पिछा, पर अपनी उम्र में चढ़दा वीवां बाईवां ते चौवीवां साल भी उन्हें दूरों की इंज वेख्या जिवें हुण पंजीवां ते फिर छब्बीवां वरा। उम्र तत्ती सी, पर वह आप शांत ते ठंडी। अज डूंघियां तरकालां वेले क्लब के बगीचे का घा भी उहदे वांग ठंडा सी। सिर्फ मेज़ तो कुछ गज़ां दी विथ ते एक बत्ती का चानण सुलग रहा सी। मेज़ उत्ते पिया होया काफ़ी का प्याला गर्म सी। उहदे नाल दी कुर्सी उत्ते कोई ओह बैठा होया सी जिहदे नाल उहनूं वाकफ कराउण तों पहलां उहदे भरा ने उहनूं कहा सी, सीमा एडा हुसीन बंदा मैं कदे नहीं तकिया, कोई परी जांदी भी होवे तां उहनूं वेख के दो वारी अखां झमक लवे। ते सीमा ने जवाब विच हस के आख्या सी, अच्छा मैं भी अखां झमकण दी कोशिश करांगी। बाप नहीं सी, माँ नहीं सी, इसलिए भरा बाप दी थावें भी सी ते मां मां दी भी। ते उहदा ध्यान भैण दी तत्ती उम्र वल सी। ये तो पहला भी उन्हें कुछ दोस्तों उहदे नाल वाकफ कराया सी, पर उन्हें चाह दा एक प्याला पीण तो वध किसे नाल वाकफी नहीं सी पाई। ते अज कोई माँ जिवें अंदर वड़ के धी नूं मत देंदी है, भरा ने घरों आउण लग्या उहदे कोलों करार जिहा लिया सी, ते उह राह विच अपने इकरार नूं दोहराउंदी हसदी रही सी। अच्छा उहदे नाल उहदे कैरियर दीआं गल्लां करांगी, उस गेम दीआं वी जिहड़ी उहनूं पसंद होवे, उहनां फिल्मां दीआं वी, उहनां किताबां दीआं वी, उहनां रंगां दीआं वी। ते उहने अपना इकरार रखिआ सी। गल्लां करदी ने विच कदे भरा वल इंज वी तकिआ सी जिवें इकरार रखण दी दाद मंग रही होवे। भरा कुछ चिर पिछों अपने होर दोस्तां दे मेज़ वल चला गिआ सी, ते उह इकल्ली रहि गई सी। भावें कुछ पल उहदे अंदरली ठंड सारे मेज़ ते वरत गई सी, ते जिवें इकरार नूं पूरिआं हुंदिआं वेखण वाला कोल ना होवे ते उहनूं पूरिआं करन दी लोड़ मुक गई होवे। पर फिर उन्हूं जापिया सी कि वह इकरार नूं तोड़न दी खुनामी कर रही सी, ते उहने गल्लां दी रौं फिर संभाल ली। उहदी उम्र बलदी अग वांग सी, पर लक्कड़ दी अग वांग नहीं जिहनूं हवा दा बुला उच्चियां कर जाए जां कोई फूक होर बाल दे। उह ठंडे शीशे च वलेटी हुई अग वांग सी जिहदे नाल उहदा दुआला चानणा हो जांदा सी, पर जिहदे नाल पल्ला छुआया पल्ला सड़दा नहीं सी। एक कुछ अहसास जिहा शायद उहनूं भी होया जिहड़ा उहदे नाल अज वाकफ होया सी। उह गल्लां करदी मूँह वल कुछ वारां तकिया ते मोया जिहा गया। यू आर ब्रिलियंट, बड़ा सुभावक जिहा उहदे मूँह निकलिया सी, पर जदों अचानक उहदे हथ नाल उहदा हथ छू गया सी, उहनूं जापिया सी जिवें अग दी सेक दी थां उहदा हथ ठंडे शीशे नाल छूया होवे, ते फिर शायद ठंडे शीशे नूं तोड़ के अग दी लाट छूण दी उहनूं जिद जी आ गई सी। ਉਹ ਆਪਣੇ ਮਨ ਨੂੰ ਆਪਣੀਆਂ ਅੱਖਾਂ 'ਚ ਪਾ ਕੇ ਮੁੜ ਮੁੜ ਉਹਦੇ ਵੱਲ ਵੇਖਦਾ ਰਿਹਾ ਸੀ। ਹੁਣ ਮੇਜ਼ 'ਤੇ ਕੁਝ ਗਜ਼ਾਂ ਦੀ ਵਿੱਥ 'ਤੇ ਇੱਕ ਬੱਤੀ ਦਾ ਚਾਨਣ ਸੁਲਗ ਰਿਹਾ ਸੀ। ਮੇਜ਼ ਉੱਤੇ ਪਈ ਹੋਈ ਕਾਫੀ ਦਾ ਤਾਜ਼ਾ ਪਿਆਲਾ ਗਰਮ ਸੀ। ਮਰਦਾਵੇਂ ਹੋਠਾਂ 'ਚ ਇੱਕ ਸਿਗਰਟ ਬਲ ਰਹੀ ਸੀ ਅਤੇ ਮਰਦਾਵੇਂ ਹੋਠਾਂ ਵਿੱਚੋਂ ਇੱਕ ਸਾਹ ਤੱਤਾ ਹੋ ਰਿਹਾ ਸੀ। ਸੀਮਾ ਕੁਝ ਬੇਚੈਨ ਜਿਹੀ ਹੋਈ, ਉਹਨੇ ਬਗੀਚੇ ਦੇ ਠੰਡੇ ਘਾਹ ਵੱਲ ਵੀ ਵੇਖਿਆ ਅਤੇ ਆਪਣੇ ਮਨ ਦੀ ਕੂਲੀ ਠੰਡ ਵੱਲ ਵੀ। ਮਨ ਦੀ ਠੰਡ ਤੋਂ ਚਿਰਾਂ ਦੀ ਵਾਕਫ ਸੀ, ਹਰੇ ਪੱਤਿਆਂ ਦੀ ਕੂਲੀ ਠੰਡ ਤੋਂ, ਪਰ ਅੱਜ ਉਹਨੂੰ ਜਾਪਿਆ ਜਿਵੇਂ ਪੱਤਿਆਂ ਦੀ ਹਰਿਆਲੀ ਕੁਝ ਕੁਮਲਾ ਗਈ ਹੋਵੇ। ਬੇਚੈਨੀ ਦੀ ਇੱਕ ਲੀਕ ਉਹਦੇ ਪਿੰਡੇ 'ਚ ਫਿਰ ਗਈ। ਉਹਨੇ ਜ਼ਰਾ ਕੁ ਤ੍ਰਭ ਕੇ ਆਪਣੇ ਕੋਲ ਵਾਰ ਬੈਠੇ ਉਹਦੇ ਵੱਲ ਤੱਕਿਆ ਜਿਹਦੇ ਮਰਦਾਵੇਂ ਹੋਠਾਂ ਵਿੱਚ ਇੱਕ ਸਿਗਰਟ ਬਲ ਰਿਹਾ ਸੀ ਅਤੇ ਜਿਹਦੇ ਮਰਦਾਵੇਂ ਹੋਠਾਂ 'ਚ ਇੱਕ ਸਾਹ ਤੱਤਾ ਹੋ ਰਿਹਾ ਸੀ ਅਤੇ ਸੀਮਾ ਨੂੰ ਜਾਪਿਆ ਜਿਵੇਂ ਡਾਢੇ ਹਰੇ ਪੱਤੇ ਕਿਸੇ ਸੇਕ ਦੇ ਨੇੜੇ ਪਏ ਹੋਣ। ਸੀਮਾ ਨੇ ਕੁਝ ਕਾਹਲੀ ਜਿਹੀ ਪੈ ਗਈ ਨੇ, ਭਰਾ ਨੂੰ ਉਹਦੇ ਦੋਸਤਾਂ ਦੇ ਮੇਜ਼ ਤੋਂ ਵਾਪਸ ਬੁਲਵਾਇਆ। ਭਰਾ ਨੇ ਕਲੱਬ ਦੇ ਬਿੱਲ 'ਤੇ ਦਸਖਤ ਕੀਤੇ ਅਤੇ ਜਿਹਦੀ ਮੁਲਾਕਾਤ ਲਈ ਇਹ ਸ਼ਾਮ ਸੀ ਉਹਦੇ ਨਾਲ ਫਿਰ ਕਦੇ ਮਿਲਣ ਦਾ ਇਕਰਾਰ ਕਰਕੇ ਉਹ ਸੀਮਾ ਨੂੰ ਘਰ ਮੋੜ ਲਿਆ। ਕਲੱਬ ਤੋਂ ਘਰ ਦਾ ਰਾਹ ਲੰਬਾ ਨਹੀਂ ਸੀ, ਪਰ ਸੀਮਾ ਚੁੱਪ ਸੀ ਅਤੇ ਭਰਾ ਨੂੰ ਜਾਪਿਆ ਜਿਵੇਂ ਰਾਹ ਬਹੁਤ ਲੰਬਾ ਸੀ। ਘਰ ਦੇ ਬਾਹਰਲੇ ਦਰਵਾਜ਼ੇ ਕੋਲ ਸੀਮਾ ਇੱਕ ਪਲ ਅਟਕ ਜੀ ਗਈ, ਪੈਰਾਂ ਦੀਆਂ ਚੱਪਲਾਂ ਨੂੰ ਜ਼ਮੀਨ ਉੱਤੇ ਕੁਝ ਇੰਜ ਝਾੜਿਆ ਜਿਵੇਂ ਉਹਨਾਂ ਨਾਲ ਕੋਈ ਉੱਪਰੀ ਜਿਹੀ ਚੀਜ਼ ਲੱਗੀ ਹੋਈ ਸੀ। ਪਤਾ ਨਹੀਂ ਕਲੱਬ ਦੇ ਬਗੀਚੇ ਦੀ ਕੁਝ ਕੰਕਰੀ ਜਿਹੀ ਸੀ ਜਾਂ ਕੋਈ ਘਾਹ ਪੱਤੀ ਜਾਂ ਕੋਈ ਸੋਚ ਜਿਹੀ। ਅਤੇ ਫਿਰ ਉਹ ਹੱਸ ਕੇ ਆਪਣੇ ਭਰਾ ਵੱਲ ਤੱਕੀ। ਉਹਦਾ ਹਾਸਾ ਇੰਜ ਸੀ ਜਿਵੇਂ ਉਹ ਹੁਣੇ ਹੁਣੇ ਕਿਸੇ ਚੀਜ਼ ਤੋਂ ਸੁਰਖਰੂ ਹੋਈ ਹੋਵੇ। ਬੈਠਕ ਦੇ ਬੂਹੇ ਤੱਕ ਪਹੁੰਚਦਿਆਂ ਭਰਾ ਨੇ ਇੱਕੋ ਸਾਈ ਕਿੰਨਾ ਕੁਝ ਪੁੱਛਿਆ, ਪਰ ਇਹ ਕਿੰਨਾ ਕੁਝ ਇੱਕੋ ਸਵਾਲ ਸੀ ਕਿ ਸੀਮਾ ਨੂੰ ਉਹ ਕਿਹੋ ਜਿਹਾ ਲੱਗਾ ਸੀ। ਉਂਝ ਭਰਾ ਦੀ ਹਰ ਫਿਕਰੇ ਵਿੱਚ ਜਵਾਬ ਜਿਹਾ ਵੀ ਰਲਿਆ ਹੋਇਆ ਸੀ, ਅਤੇ ਉਹ ਜਿਉਂ ਜਿਉਂ ਉਹਦੀਆਂ ਸਿਫਤਾਂ ਦੁਹਰਾ ਰਿਹਾ ਸੀ, ਸੀਮਾ ਉਹਦੀ ਹਾਂ ਛਾਂ ਮਿਲਾ ਰਹੀ ਸੀ। ਪਰ ਸੀਮਾ ਮੁਸਕਰਾ ਰਹੀ ਸੀ, ਤਕਰੀਬਨ ਹੱਸ ਜਿਹਾ ਰਹੀ ਸੀ। ਭਰਾ ਨੂੰ ਜਾਪਿਆ ਕਿਤੇ ਕੁਝ ਉਹ ਸੀ ਜੋ ਉਹਦੀ ਪਕੜ 'ਚ ਨਹੀਂ ਸੀ ਆ ਰਿਹਾ, ਇਸ ਲਈ ਉਹਨੇ ਫੈਸਲੇ ਵਰਗੇ ਸਿੱਧੇ ਜਿਹੇ ਲਫ਼ਜ਼ਾਂ 'ਚ ਪੁੱਛਿਆ, ਕੱਲ੍ਹ ਉਹਨੂੰ ਹਾਂ ਕਹਿ ਦਿਆਂ? ਨਹੀਂ। ਭਰਾ ਕੁਝ ਹੈਰਾਨ ਜਿਹਾ ਹੋਇਆ, ਇੱਕ ਮਿੰਟ ਸੀਮਾ ਵੱਲ ਤੱਕਿਆ ਅਤੇ ਫਿਰ ਕੁਝ ਸੋਚ ਕੇ ਆਖਣ ਲੱਗਾ, ਅਜੇ ਇੱਕ ਦੋ ਵਾਰਾਂ ਉਹਨੂੰ ਹੋਰ ਮਿਲਣਾ ਚਾਹੇਂਗੀ? ਨਹੀਂ। ਭਰਾ ਹੁਣ ਚੁੱਪ ਹੋਣ ਦੀ ਹੱਦ ਤੱਕ ਹੈਰਾਨ ਸੀ। ਉਹਦੇ ਲਈ ਇਹ ਚੁੱਪ ਸੌਖੀ ਨਹੀਂ ਸੀ, ਕੁਝ ਜ਼ਿੰਦਗੀ ਦੇ ਔਖੇ ਦਿਨਾਂ ਦਾ ਤਕਾਜ਼ਾ ਸੀ। ਕੁਝ ਦੋਵਾਂ ਭੈਣ ਭਰਾਵਾਂ ਦੀ ਕਾਫ਼ੀ ਤਾਲੀਮ ਦਾ ਕਿ ਦੋਵਾਂ 'ਚ ਦੋਸਤਾਂ ਵਰਗੀ ਬੇਤਕਲਫੀ ਸੀ, ਪਰ ਇਸ ਇੱਕ ਪਲ ਭਰਾ ਨੂੰ ਜਾਪਿਆ ਜਿਵੇਂ ਉਹਦੇ ਲਈ ਕੁਝ ਕਹਿਣਾ ਔਖਾ ਹੋ ਰਿਹਾ ਸੀ। ਅੱਜ ਉਹਨੂੰ ਵੇਖ ਕੇ, ਤੈਨੂੰ ਦੱਸਾਂ ਮੈਨੂੰ ਕੀ ਜਾਪਿਆ? ਸੀਮਾ ਨੇ ਅਚਾਨਕ ਆਖਿਆ। ਭਰਾ ਨੂੰ ਜਾਪਿਆ, ਸੀਮਾ ਦੀ ਆਵਾਜ਼ ਕੁਝ ਹਫੀ ਹੋਈ ਸੀ ਜਿਵੇਂ ਹੁਣੇ ਬਹੁਤ ਦੂਰੋਂ ਤੁਰ ਕੇ ਆਈ ਹੋਵੇ। ਸੀਮਾ ਨੂੰ ਆਪਣੇ ਆਪ ਨੂੰ ਵੀ ਜਾਪਿਆ ਜਿਵੇਂ ਉਹਨੂੰ ਸਾਹ ਜਿਹਾ ਚੜਿਆ ਹੋਇਆ ਸੀ। ਉਹ ਕਮਰੇ ਦੇ ਕੋਨੇ ਵਾਲੀ ਬੱਤੀ ਕੋਲ ਇੱਕ ਨਵਾਰੀ ਕੁਰਸੀ 'ਤੇ ਬਹਿ ਗਈ। ਕੋਨੇ ਵਾਲੀ ਬੱਤੀ ਕੋਲ ਮਾਂ ਦੀ ਤਸਵੀਰ ਸੀ। ਸੀਮਾ ਕੁਝ ਦੇਰ ਤਸਵੀਰ ਵੱਲ ਵੇਖਦੀ ਰਹੀ, ਫਿਰ ਭਰਾ ਵੱਲ ਤੱਕੀ। ਨਾ ਤੈਨੂੰ ਚੰਗੀ ਤਰ੍ਹਾਂ ਯਾਦ ਹੈ ਨਾ ਮੈਨੂੰ ਕਿ ਸਾਡੇ ਬਾਪ ਦੀ ਸ਼ਕਲ ਕਿਹੋ ਜਿਹੀ ਸੀ? ਪਰ ਅੱਜ ਉਹਨੂੰ ਵੇਖ ਕੇ ਮੈਨੂੰ ਜਾਪਿਆ ਸੀ ਜਿਵੇਂ ਮੈਂ। ਅਤੇ ਸੀਮਾ ਚੁੱਪ ਜਿਹੀ ਹੋ ਗਈ। ਭਰਾ ਹੱਸਣ ਲੱਗ ਪਿਆ, ਸਾਡੀ ਮਾਂ ਨੇ ਸਾਡੇ ਬਾਪ ਨੂੰ ਇਸ਼ਕ ਕੀਤਾ ਸੀ, ਇਸ ਲਈ ਉਹਦੇ ਲਫ਼ਜ਼ਾਂ 'ਚ ਉਹ ਦੁਨੀਆ ਦਾ ਹੁਸੀਨ ਤਰ ਆਦਮੀ ਸੀ। ਤੇਰਾ ਖਿਆਲ ਹੈ ਦੁਨੀਆ ਦੇ ਹਰ ਹੁਸੀਨ ਆਦਮੀ ਦੀ ਸ਼ਕਲ ਸਾਡੇ ਬਾਪ ਨਾਲ ਮਿਲਦੀ ਹੈ? ਸ਼ਕਲ ਨਹੀਂ, ਮਨ ਦੀ ਹਾਲਤ। ਸੀਮਾ ਨੇ ਮਾਂ ਦੀ ਤਸਵੀਰ ਲੱਕੜ ਦੀ ਚੌਂਕੀ ਤੋਂ ਚੁੱਕ ਕੇ ਇੱਕ ਵਾਰ ਦੋਵਾਂ ਹੱਥਾਂ 'ਚ ਫੜੀ, ਤੱਕਦੀ ਰਹੀ ਅਤੇ ਫਿਰ ਪਹਿਲੀ ਥਾਂ 'ਤੇ ਰੱਖ ਦਿੱਤੀ। ਕੀ ਮਤਲਬ? ਭਰਾ ਨੇ ਕਿਹਾ। ਮੈਂ ਸ਼ਕਲ ਦੀ ਗੱਲ ਨਹੀਂ ਕਰਦੀ, ਸੀਮਾ ਨੇ ਕਿਹਾ, ਕੁਝ ਸਾਹ ਜਿਹਾ ਲਿਆ ਅਤੇ ਫਿਰ ਆਖਿਆ, ਪਰ ਅੱਜ ਉਹਦੇ ਵਿੱਚ ਕੁਝ ਸੀ ਜੋ ਮੇਰੇ ਬਾਪ ਵਰਗਾ ਸੀ ਅਤੇ ਮੇਰੇ ਵਿੱਚ ਕੁਝ ਮੇਰੀ ਮਾਂ ਵਰਗਾ। ਅਤੇ ਸੀਮਾ ਨੇ ਨਵਾਰ ਦੀ ਕੁਰਸੀ ਨਾਲ ਇੰਝ ਢੋ ਲਾਈ ਜਿਵੇਂ ਥੱਕ ਗਈ ਹੋਵੇ। ਤੇਰੀ ਤਬੀਅਤ ਠੀਕ ਨਹੀਂ ਸੀਮਾ? ਠੀਕ ਆ, ਸਿਰਫ ਇੰਝ ਆ ਜਿਵੇਂ ਥੱਕ ਗਈ ਹਾਂ, ਅਤੇ ਮੈਨੂੰ ਪਹਿਲਾਂ ਵੀ ਇੰਝ ਲੱਗਾ ਸੀ ਜਿਵੇਂ ਤੈਨੂੰ ਸਾਹ ਚੜਿਆ ਹੋਵੇ। ਬਹੁਤ ਦੂਰੋਂ ਤੁਰ ਕੇ ਆਈ ਹਾਂ, ਸੀਮਾ ਹੱਸ ਜੀ ਪਈ ਅਤੇ ਕਹਿਣ ਲੱਗੀ, ਸਿਰਫ ਆਪਣੀ ਉਮਰ ਦੇ ਨਹੀਂ ਮਾਂ ਦੀ ਉਮਰ ਦੇ ਵੀ ਕਈ ਵਰੇ ਤੁਰ ਕੇ ਆਈ ਹਾਂ, ਤੈਨੂੰ ਸਾਰਾ ਕੁਝ ਪਤਾ ਹੈ। ਭਰਾ ਨੇ ਇੱਕ ਹੋਕਾ ਜਿਹਾ ਲਿਆ ਪਰ ਆਖਿਆ, ਮਾਂ ਦੀ ਕਿਸਮਤ, ਅਸੀਂ ਬਹੁਤ ਛੋਟੇ ਸਾਂ, ਕੁਝ ਨਹੀਂ ਸੀ ਕਰ ਸਕਦੇ, ਸਿਰਫ ਉਹਨੂੰ ਰੋਂਦੀ ਨੂੰ ਵੇਖਦੇ ਸਾਂ। ਮੈਂ ਹੁਣ ਵੀ ਕੰਬ ਜਾਂਦੀ ਹਾਂ, ਸਿਰਫ ਜੇ ਕਦੇ ਉਹ ਸਾਡੇ ਬਾਪ ਨੂੰ ਇੰਨਾ ਇਸ਼ਕ ਨਾ ਕਰਦੀ, ਉਹਦੇ ਲਈ ਕੁਝ ਵੀ ਔਖਾ ਨਹੀਂ ਸੀ। ਸਾਡੇ ਗ੍ਰੈਂਡ ਪਾ ਕੋਲ ਇੰਨੀ ਅਮੀਰੀ ਸੀ ਕਿ ਉਹ, ਪਰ ਉਹਨੇ ਗ੍ਰੈਂਡ ਪਾ ਦੀ ਕੋਈ ਗੱਲ ਨਹੀਂ ਸੀ ਸੁਣੀ, ਸਿਰਫ ਉਸ ਬੰਦੇ ਦੀ ਗੱਲ ਸੁਣੀ ਜਿਹਨੂੰ ਉਹਦੀ ਲੋੜ ਨਹੀਂ ਸੀ। ਉਹ ਛੱਡ ਕੇ ਚਲਾ ਗਿਆ ਤਾਂ ਵੀ ਉਸੇ ਨੂੰ ਉਡੀਕਦੀ ਸੀ, ਇਹ ਉਹਦੀ ਬੇਬਸੀ ਸੀ। ਮੈਂ ਉਹਨੂੰ ਰੋ ਰੋ ਕੇ ਜ਼ਮੀਨ ਉੱਤੇ ਵਿਲਕਦੀ ਨੂੰ ਵੇਖਦੀ ਸਾਂ। ਪਰ ਸੀਮਾ, ਇਹਨਾਂ ਸਾਰੀਆਂ ਗੱਲਾਂ ਦਾ ਹੁਣ ਕੀ ਫਾਇਦਾ? ਬਹੁਤ ਨਿੱਕੀ ਸਾਂ ਜਦੋਂ ਸੋਚ ਲਿਆ ਸੀ ਕਿ ਮੈਂ ਕਦੇ ਕਿਸੇ ਨੂੰ ਮੁਹੱਬਤ ਨਹੀਂ ਕਰਾਂਗੀ। ਤੂੰ ਵਿਆਹ ਨਹੀਂ ਕਰੇਂਗੀ? ਤੂੰ ਪਹਿਲਾਂ ਕਦੇ ਨਹੀਂ ਦੱਸਿਆ। ਮੈਂ ਇਹ ਨਹੀਂ ਆਖਿਆ, ਫਿਰ ਵਿਆਹ ਕਰਾਂਗੀ, ਪਰ ਉਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਸਾਡੇ ਗ੍ਰੈਂਡ ਪਾ ਸਾਡੀ ਮਾਂ ਨੂੰ ਵਿਆਹ ਕਰਨ ਲਈ ਕਹਿੰਦੇ। ਪਰ ਇਹਦਾ ਕੀ ਵਿਸ਼ਵਾਸ ਸੀ ਕਿ ਉਹ ਜ਼ਰੂਰ ਠੀਕ ਹੁੰਦਾ? ਮੈਂ ਇਹ ਨਹੀਂ ਆਖਿਆ, ਇਹ ਵੀ ਗਲਤ ਹੋ ਸਕਦਾ ਹੁੰਦਾ, ਪਰ ਉਹ ਗਲਤ ਹੁੰਦਾ ਤਾਂ ਉਹਦਾ ਵਾਸਤਾ ਸਿਰਫ ਇੱਕ ਰਸਮ ਨਾਲ ਸੀ, ਪਰ ਜਿਸ ਤਰ੍ਹਾਂ ਦਾ ਮਾਂ ਨੇ ਕੀਤਾ ਇਹਦਾ ਵਾਸਤਾ ਦਿਲ ਨਾਲ ਸੀ। ਰਸਮ ਵਾਲਾ ਵਿਆਹ ਟੁੱਟਦਾ, ਉਹਦੇ ਔਖ ਹੁੰਦੇ, ਉਹਦੀਆਂ ਮੁਸੀਬਤਾਂ ਹੁੰਦੀਆਂ, ਅਤੇ ਮੁਸੀਬਤਾਂ ਆਖਰ ਇਨਸਾਨ ਝੱਲ ਗੁਜ਼ਰਦਾ ਹੈ। ਪਰ ਇਹ, ਸੀਮਾ ਕੁਝ ਚੁੱਪ ਹੋਈ, ਕੁਝ ਹੱਸੀ, ਕਹਿਣ ਲੱਗੀ, ਪਰ ਇਹਦੇ 'ਚ ਉਹੀ ਕੁਝ ਨਹੀਂ ਬਚਦਾ ਜੋ ਮੁਸੀਬਤਾਂ ਝੱਲ ਗੁਜ਼ਰਦਾ ਹੈ। ਭਰਾ ਚੁੱਪ ਸੀ, ਹੈਰਾਨ ਸੀ, ਜਿਵੇਂ ਆਪਣੀ ਭੈਣ ਨੂੰ ਕਿਸੇ ਥਾਂ ਤੋਂ ਅੱਜ ਪਹਿਲੇ ਦਿਨ ਵੇਖ ਰਿਹਾ ਸੀ। ਮੈਂ ਇਹ ਨਹੀਂ ਕਹਿੰਦੀ ਕਿ ਮਾਂ ਗਲਤ ਸੀ, ਅਤੇ ਜੋ ਕੁਝ ਮੈਂ ਸੋਚਦੀ ਹਾਂ ਉਹੀ ਠੀਕ ਹੈ, ਸਿਰਫ ਇਹ ਕਿ ਮਾਂ ਵਾਲੇ ਤਜਰਬੇ ਨੂੰ ਦੁਹਰਾਉਣ ਦੀ ਹਿੰਮਤ ਨਹੀਂ। ਸੀਮਾ ਫਿਰ ਹਾਸਟਰੀ ਪਈ ਅਤੇ ਕਹਿਣ ਲੱਗੀ, ਮੈਨੂੰ ਕੁਝ ਪੁੱਛਣ ਦੀ ਜਾਂ ਵਿਖਾਉਣ ਦੀ ਲੋੜ ਨਹੀਂ। ਤੂੰ ਜਿੱਥੇ ਠੀਕ ਸਮਝੇ ਮੇਰਾ ਵਿਆਹ ਕਰ ਦੇ, ਉਹਦੇ ਨਾਲ ਮੇਰਾ ਜੋ ਵੀ ਫਰਜ਼ ਹੋਏਗਾ ਪੂਰਾ ਕਰਾਂਗੀ ਮੈਂ। ਫਿਰ ਮੇਰੇ ਆਖੇ ਇਸੇ ਨਾਲ ਜਿਹਨੂੰ ਅੱਜ ਮਿਲੇ ਸਾਂ ਭਰਾ ਨੇ ਉਹਦੀ ਗੱਲ ਟੁੱਕ ਕੇ ਆਖਿਆ, ਨਹੀਂ ਇਹਦੇ ਨਾਲ ਨਹੀਂ। ਸੀਮਾ ਨੇ ਛੇਤੀ ਨਾਲ ਕਿਹਾ, ਇਹਦੇ ਨਾਲ ਮੈਨੂੰ ਡਰ ਏ ਕਿ। ਸੀਮਾ ਚੁੱਪ ਹੋ ਗਈ। ਇਸ ਤਰ੍ਹਾਂ ਜਿਵੇਂ ਇੱਕ ਕਦਮ ਤੁਰ ਕੇ ਉਹਨੇ ਜਾਣ ਲਿਆ ਹੋਵੇ ਕਿ ਇਹ ਉਹੀ ਇਸ਼ਕ ਦਾ ਲੰਬਾ ਰਾਹ ਸੀ ਜਿਹਦੇ ਉੱਤੇ ਕਦੀ ਉਹਦੀ ਮਾਂ ਨੂੰ ਤੁਰਨਾ ਪਿਆ ਸੀ, ਅਤੇ ਇਸ ਰਾਹ ਉੱਤੇ ਤੁਰਨ ਦਾ ਉਹਦਾ ਜੇਰਾ ਨਹੀਂ ਸੀ ਪੈ ਸਕਦਾ। ਧੰਨਵਾਦ।
0: The difference is the music.
1: Swan 99.9. ਇਹ ਸੀ ਕਹਾਣੀ, ਜ਼ਿੰਦਗੀ ਨਾਲ ਜੁੜੀ ਹੋਈ ਕਹਾਣੀ। ਇਸ਼ਕ ਦਾ ਲੰਬਾ ਰਾਹ, ਤੁਰਨਾ ਵੀ ਸੌਖਾ ਨਹੀਂ, ਤੁਰਨਾ ਵੀ ਪੈਂਦਾ, ਔਖਾ ਵੀ ਹੈ। ਤੁਸੀਂ ਸੁਣ ਰਹੇ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਲ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਲਗੋ ਇੱਕ ਰੋਮਾਂਟਿਕ ਜਿਹਾ ਗੀਤ ਸੁਣਦੇ ਹਾਂ।

0: ਇਹ ਸੀ ਸਦੀਕ ਅਤੇ ਰਣਜੀਤ ਕੌਰ ਦੀ ਜੋੜੀ, ਬਹੁਤ ਲੰਬੇ ਸਮੇਂ ਤੱਕ ਰਹਿਣ ਵਾਲੀ ਜੋੜੀ, ਅਜੇ ਤੱਕ ਸਲਾਮਤ, ਉਹਨਾਂ ਦੁਆਰਾ ਗਾਇਆ ਹੋਇਆ ਗੀਤ। ਅਤੇ ਅੱਗੇ ਥੋੜ੍ਹਾ ਹੱਸਣ ਵੱਲ ਚੱਲਦੇ ਹਾਂ, ਹਾਸਿਆਂ ਦੇ ਘਰ ਵੱਸਦੇ, ਹੱਸਦਿਆਂ ਦੇ ਘਰ ਵੱਸਦੇ, ਉਹਦੇ ਵਿੱਚੋਂ ਕੁਛ ਸਕਿੱਟ ਉਹ ਸੁਣਾਉਂਦੇ ਹਾਂ।
1: ਕਰਵਾ ਚੌਥ ਤੋਂ ਬਿਨਾਂ ਹੋਰ ਇਹੋ ਜਿਹਾ ਕਿਹੜਾ ਤਿਉਹਾਰ ਆ ਜਿਹੜਾ ਮਨਾਉਣਾ ਬਹੁਤ ਔਖਾ
2: ਔਖਾ। ਸਰ ਤੁਸੀਂ ਦੱਸ ਦਿਓ।
1: ਉਹ ਜਨਾਨੀਆਂ ਨੂੰ ਮਨਾਉਣਾ ਬਹੁਤ ਔਖਾ।
2: ਤੁਸੀਂ ਸਾਡੇ ਤੋਂ ਤਾਂ ਪੁੱਛ ਹੀ ਜਾ ਰਹੇ ਹੋ, ਮੈਂ ਤੁਹਾਡੇ ਤੋਂ, ਮੈਂ ਬੜੇ ਸਵਾਲ ਪੁੱਛਦੀ ਹਾਂ ਆਪਣੇ ਸ਼ੋਅ ਵਿੱਚ, ਤੁਹਾਡੇ ਤੋਂ ਵੀ ਪੁੱਛਣਾ ਚਾਹੁੰਦੀ ਹਾਂ।
1: ਪੁੱਛੋ, ਮੈਂ ਕਿਹੜਾ ਦੱਸਣਾ,
2: ਦੱਸਣਾ ਤਾਂ ਤੁਹਾਨੂੰ ਕਹਿਣਾ ਹੈ। ਤੁਸੀਂ ਆਪਣੇ ਮਿਸਿਸ ਨੂੰ ਗਿਫਟ ਦਿੰਦੇ ਹੋ ਕੋਈ ਕਰਵਾ ਚੌਥ ਤੇ?
1: 7 ਸਾਲ ਹੋ ਗਏ ਜੀ ਵਰਤ ਬੰਦ ਕੀਤੇ ਹੋਏ ਨੇ।
2: ਗਿਫਟ ਤਾਂ ਦਿੰਦੇ ਹੋਵੋਗੇ,
1: ਵਰਤ ਨਹੀਂ ਰੱਖਿਆ ਫਿਰ ਗਿਫਟ ਕਾਹਦਾ। ਚਲੋ ਤੁਹਾਨੂੰ ਸਾਰਿਆਂ ਦੇ ਫਿਊਚਰ ਦਿਖਾਈਏ ਕਿ ਤੁਸੀਂ ਫਿਊਚਰ ਚ ਕੀ ਹੋਵੋਗੇ, ਦੇਖਣਾ ਚਾਹੋਗੇ?
2: ਬਿਲਕੁਲ ਬਿਲਕੁਲ ਬਿਲਕੁਲ।
1: ਬੇਬੀ ਚਿਪਸੀ,
3: ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ,
3: ਕੀ ਹਾਲ ਨੇ? ਵਧੀਆ, ਠੀਕ ਠਾਕ। ਇੰਨੀਆਂ ਸੋਹਣੀਆਂ ਕੁੜੀਆਂ ਪਹਿਲੀ ਵਾਰ ਦੇਖੀਆਂ ਨੇ। ਆਈ ਐਮ ਸੋਰੀ, ਦੂਜੀ ਵਾਰ ਪੁੱਛੋ ਕਿਉਂ?
2: ਕਿਉਂ ਜੀ?
3: ਪਹਿਲੀ ਵਾਰ ਮੈਂ ਆਪਣੇ ਆਪ ਨੂੰ ਦੇਖਿਆ ਸੀਗਾ। ਮੈਂ ਤੁਹਾਨੂੰ ਫਿਊਚਰ ਦੱਸਾਂਗੀ ਤੁਹਾਡਾ, ਅਤੇ ਤੁਸੀਂ ਫਿਊਚਰ ਦੇ ਵਿੱਚ ਕੀ ਕਰੋਗੇ ਉਹ ਵੀ ਦੱਸ ਸਕਦੀ ਹਾਂ, ਬਟ ਉਹਦੇ ਵਾਸਤੇ ਤੁਹਾਨੂੰ ਕਸ਼ਟ ਕਰਨਾ ਪੈਣਾ।
2: ਹਾਂਜੀ,
3: ਤੁਹਾਨੂੰ ਮੇਰੇ ਸੱਜੇ ਖੱਬੇ ਆਉਣਾ ਪੈਣਾ ਬਸ। ਸਾਰੇ ਫਿਊਚਰ ਹੈਗਾ ਤੁਸੀਂ ਫਿਊਚਰ ਦੇ ਵਿੱਚ।

0: ਲਓ ਜੀ ਨਹੀਂ ਲਓ ਜੀ ਤੁਸੀਂ
1: ਇਹ ਕੀ ਹੋ ਗਿਆ
0: ਓਏ ਤੁਸੀਂ ਫਿਊਚਰ ਚੋਂ ਅੱਜ ਕਰਵਾ ਚੌਥ ਨਹੀਂ ਹੈ ਅੱਜ ਤੁਸੀਂ ਖਾ ਸਕਦੇ ਹੋ
2: ਤੁਸੀਂ ਕੋ
0: ਅੱਛਾ ਮੈਂ ਆਪਣੇ ਹੱਥ ਨਾਲ ਕਰਾਵਾਂ ਹਾਏ ਮੈਂ ਮਰ ਜਾ ਮਿੱਠਾ ਕਿ ਨਮਕੀਨ
2: ਮਿੱਠਾ
0: ਹਾਂਜੀ
2: ਮਿਕਸ
0: ਖੋਲੋ ਖੋਲੋ ਹੋਰ ਉੱਚਾ
2: ਸਪੀਡ ਨਹੀਂ ਹੈਗੀ ਤੁਹਾਡੀ ਜ਼ਿਆਦਾ
0: ਓ ਅੱਛਾ ਅੱਛਾ ਅੱਛਾ ਅੱਛਾ ਮੈਂ ਐਕਚੁਅਲੀ ਨਾ ਕੁੜੀਆਂ ਸਵਾਦ ਲੈ ਲੈ ਖਾਂਦੀਆਂ ਨੇ ਮੈਂ ਸਵਾਦ ਲੈ ਲੈ ਖਿਲਾ ਰਿਹਾ ਸੀ
2: ਨਾ ਤੁਸੀਂ ਆਲੂ ਪਾਏ ਓ
0: ਮੈਂ ਤਾਂ ਕਹਿੰਦਾ ਮੂਰਖ ਨੇ ਲੋਕ ਜਿਹੜੇ ਪੀਐਚਡੀਆਂ ਕਰਦੇ ਨੇ ਮੇਰੇ ਵਰਗੇ ਕਿੱਡਾ ਵਧੀਆ ਬਿਜ਼ਨਸ ਆ ਐਡੀਆਂ ਸੋਹਣੀਆਂ ਸੋਹਣੀਆਂ ਦਾ ਮੂੰਹ ਕੁੜੀਆਂ ਦਾ ਬਿਨਾਂ ਮੇਚੇ ਲੈ ਗੋਲਗੱਪ ਕਿਵੇਂ ਫਿੱਟ ਹੁੰਦਾ ਆ ਦੇਖੋ ਸਾਈਜ਼
2: ਛੋਟਾ ਹੀ ਖਿਲਾਇਆ ਮੈਨੂੰ ਆਲੂ ਪਾ ਕੇ ਦਿੱਤੇ ਹੈ
0: ਹੈ ਕੀ ਦੀਆ ਪੱਲੇ ਨੇ ਏ ਕੁੜੀ ਨੇ ਤਾਂ ਉਂਗਲੀ ਤੇ ਦੰਦੀ ਵੜਤੀ

0: FM 99.9
1: ਇਹ ਸੀ ਜਸਪਿੰਦਰ ਭੱਲੇ ਦੀ ਟੀਮ ਅਤੇ ਕੁਛ ਸਕਿੱਟ ਦੱਸਦੇ ਸੀ ਇਸ ਜਨਮ ਤੋਂ ਬਾਅਦ 'ਚ ਕੀ ਹੋ ਸਕਦਾ ਕਿੱਥੇ ਹੋਵੋਗੇ ਅਤੇ ਗੋਲ ਗੱਪੇ ਖਿਲਾਤੇ ਉਹ 'ਚ ਸਮਾਂ ਇਸ ਵੇਲੇ 9:45 ਹੋ ਗਏ ਤੁਸੀਂ ਸੁਣ ਰਹੇ ਆਪਣਾ ਮਨਪਾਉਂਦਾ ਪੰਜਾਬੀ ਗੀਤਾਂ ਦਾ ਮੇਲਾ ਗੀਤਾਂ ਦਾ ਸਵਾਲ 99.9 FM ਤੋਂ ਸ਼ਾਮ ਕੁਮਾਰ ਦੇ ਨਾਲ